ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਚਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਨ ਪੰਚ ਪਰਵਾਰ।

ਧੰਨ ਗੁਰੂ ਨਾਨਕ ਪਾਤਸ਼ਾਹ ਸੰਸਾਰ ਨੂੰ ਤਾਰਦੇ ਹੋਏ ਦੇਵ ਗੰਧਾਰ ਸ਼ਹਿਰ ਵਿੱਚ ਗਏ। ਇਹ ਬੜਾ ਜੰਗਲੀ ਅਤੇ ਪਹਾੜਾਂ ਦਾ ਇਲਾਕਾ ਸੀ। ਇਹ ਲੋਕ ਜੀਵਾਂ ਨੂੰ ਖਾਂਦੇ ਸਨ। ਕੋਈ ਵੀ ਮਨੁੱਖ ਇਹਨਾਂ ਦੇ ਹੱਥ ਲੱਗ ਜਾਵੇ ਉਸਦਾ ਮਾਸ ਖਾਣਾ। ਇਸ ਨਗਰੀ ਦਾ ਰਾਜਾ ਦੇਵਲੂਤ, ਜੋ ਹਰ ਦਮ ਖੂਨ ਦਾ ਪਿਆਸਾ ਰਹਿੰਦਾ ਸੀ, ਲੱਖਾਂ ਦੇਵ ਇਸ ਦੇ ਅਧੀਨ ਸਨ। ਜਿਹੜਾ ਬੰਦਾ ਇਸ ਦੀ ਨਜ਼ਰ ਵਿੱਚ ਆ ਗਿਆ ਉਹ ਕਦੀ ਬਚ ਨਹੀਂ ਸਕਿਆ। ਇਹਨਾਂ ਦੇ ਅਤਿਆਚਾਰਾਂ ਦਾ ਸਾਰੇ ਇਲਾਕੇ ਵਿੱਚ ਬੜਾ ਭੈ ਸੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜਗਤ ਜਲੰਦੇ ਨੂੰ ਠਾਰਦੇ ਹੋਏ ਉਸ ਜੰਗਲ ਵਿੱਚ ਚਲਦੇ ਚਲਦੇ ਦੇਵ ਗੰਧਾਰ ਪਹੁੰਚੇ। ਮਰਦਾਨੇ ਬੇਨਤੀ ਕੀਤੀ, ਮਹਾਰਾਜ ਬੜਾ ਚੰਗਾ ਹੈ,

ਉਹਨਾਂ ਨੂੰ ਕੋਈ ਹਿਲਾ ਨਹੀਂ ਸਕਦਾ। ਇਸੇ ਤਰ੍ਹਾਂ ਮਰਦਾਨਿਆਂ ਜਿਨ੍ਹਾਂ ਨੂੰ ਕਰਤਾਰ ਦਾ ਆਸਰਾ ਹੈ, ਅਕਾਲ ਪੁਰਖ ਦਾ ਆਸਰਾ ਹੈ, ਉਹਨਾਂ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ। ਆਹ ਕਿੱਥੇ ਕਿੱਥੇ ਗੁਰੂ ਨਾਨਕ ਸੱਚੇ

0: ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ।
1: Did you know that Leica Gold is the UK's first Asian retro station, playing Bollywood classics 24/7 and with your favorite presenters live? Get the tune-in details at leicagold.com. Leica Radio, finalist at the Radio Academy ARIA's 2026.

0: ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ. This is Leica Radio, part of the Leica Radio Network. This is the largest commercial Asian radio network in the UK.
1: Star Track of the Hour, sponsored by Star Tours. 28 years of experience, 40,000 passengers every year. Star Tours is trusted for a reason by travelers who appreciate familiar comforts. That's the Star Tours experience. Visit startours.co.uk.